0: ਦਾ ਪਰਾਡਾ
1: ਸਟਾਪ ਮੇਦੋ ਕਰਨ ਓਜਲਾ ਕੇ ਜ਼ਮਾਨੇ ਪੰਜਾਬੀ ਫੰਨਾ ਨੂੰ ਗੇਤਰੇ ਇਮ ਮੇ ਮਕਬੂਲਾ ਦੇ ਕਾਮਯਾਬ ਇਹ ਫੰਨਾ ਨੂੰ ਗੇ ਗੁਤਕ ਬਿਲਵੇ ਫੰਨਾਨੇ ਸਟੇਜ ਕਵੀਸ ਸਟੂਡੀਓ ਕਵੀਸ ਓਜਲਾ ਦਨੀ ਦੁਨੀਆ ਕੇ ਮਿਊਜ਼ਿਕ ਮੈਦਾਨੁਗ ਇਨਾ ਗੇ ਨੰ ਵਾਰੁਕ ਦਕੁਰਮੂ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂਦੂ ਨਮਾਦੋ ਵਗੋਤੂ
1: ਅੱਲਾਹੁ ਅਕਬਰ ਅੱਲਾਹ

0: ਨੁਦੀ ਕੇ ਮੈਗਰਟਸ ਤਿਵੇ ਫੋ ਮੈਗੜੀ ਕੁਰੀਏ ਗੇਂਦਾ ਸ਼ਾਵੀ ਨਿਮੀ ਪ੍ਰੋਗਰਾਮ ਗ ਮੀ ਆਈ ਸਾਬੁਂ ਗੇਨਸਤੇ ਨ ਗਾਈਡਡ ਫਿਸ਼ ਬਤ ਇਵਾਲ ਦੇ ਅਮਿਲ ਰਾ ਗ ਲਵ ਐਫ ਓ ਇਵਾਲ ਦੇ ਨੰ ਮੀ ਮੀ ਰੇ ਮੀ ਰੇ ਤਿਆਰ ਕੋ ਫਵਾ ਸ਼ਰਹ ਮੀ ਬਹਿ ਮੀ ਹਮ ਲਾਵੇ ਕ ਬਲਾਲਾ ਏ ਲਾਵੇ ਗ ਲਿੰਗ ਸ਼ਰਹ ਹਿਮਣਾਲ ਦੀਫ ਅਰ ਮੀ ਗੇਨਸਤੇ ਸੈਗਮੈਂਟ ਮੀ ਬ ਐਫ ਓ ਬਦਲ ਕੋ ਲਾਣ
1: ದಿವೆಹಿ ಎಫ್ಎಂಗೆ ಕೊಮ್ಮೆ ಗಡಿಯರೆಗೆ ಫೆಷೋಮೆಸ್ ದಿವೆಹಿ ಅಮಿಲ್ಲ ರಾಗಿಗೆ ಲವೇಕು